ਲਟੀਨਾ ਚਿਕਨੀ ਚਮੇਲੀ ਕਟ ਕਟ ਰੀਨਾ ਸੱਚ ਬੋਲਾ ਤਾਂ ਸ਼ਾਹਰੁਖ ਖਿਸ਼ਕ ਕਮੀਨਾ ਤੂੰ ਨੇ ਯੂਂ ਤੂੰ ਕੀਆ ਬਰਬਾਦ ਹੈ ਤੂੰ ਇੱਕ ਨੰਬਰ ਬਾਕੀ ਤੇਰੇ ਬਾਦ ਹੈ ਟੀਚਰ ਕੇ ਲੈਕਚਰ ਯਾਦ ਹੋ ਨਾ ਹੋ ਤੁਝੇ ਬਾਦਸ਼ਾਹ ਕੇ ਗਾਣੇ ਸਾਰੇ ਯਾਦ ਹੈ।